ਹਰੀ ਗਾਂਵ ਗਾਂਵ ਚਸਗਾਵੇ ਜੀ, ਘਰ ਘਰ ਹੋਵੇ ਪੂਜਾ, ਹਰੀ ਗਾਂਵ ਗਾਂਵ ਚਸਗਾਵੇ ਜੀ, ਰੂਣੇ ਚੇਰਾ ਰਾਮ ਦੇਵ ਜੀ ਸੁਤੋਵੇ ਤੋ ਆਵ ਜੀ, ਰੂਣੇ ਚੇਰਾ ਰਾਮ ਦੇਵ ਜੀ ਸੁਤੋਵੇ ਤੋ ਆਵ ਜੀ, ਹੇ ਰਾਮ ਸਾਪੀ ਤਾਰੀ, ਹੇ ਰਾਮ ਸਾਪੀਰ ਤਾਰੀ, ਮੇਰੀ ਮੈਂ ਜੋਤ ਜਗਾਵਾ, ਮੰਦਰਾ ਰਾਜਿਤ ਪਲ ਪਾਵਾ, ਹੇ ਰੂਣੇ ਚੇਰਾ ਦਰਿਆ ਰਾਜ ਮਾਲ ਜੀਰਾ ਕੌਲਾ ਮਾਤਾ, ਮੇਰਾ ਤੇਰਾ ਲਾਲ ਮਾਰੋ।

ਜਾ ਪੀਰ ਤਾਰੀ ਮੇਰੀ ਮੈਂ ਜੋਤ ਜਗਾਵਾ ਮੰਨੜਾ ਰਾਜਿਤ ਪਰ ਪਾਵਾ ਹੇ ਰੂਣੇ ਚੇਰਾ ਦਲੀਆਂ ਮਾਲ ਜੀਰਾ ਕੌਰਾ ਮਾਤਾ ਮੇਰਾ ਤੇਰਾ ਲਾ ਰਾਣੀ ਨੇ